ਖਾਸ ਕਰ ਇਹ ਹੈ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ ਜੀ ਸ਼ਤੋਗਨ ਤੁਹਾਂ ਸਾਰੇ ਕਾਰਜਕ੍ਰਮ ਸੁਣਾ ਦੇਣਾ ਮਾਟੀ ਦੀ ਮਹਿਕ ਆਪਣੀ ਰੇਡੀਓ ਦੋਸਤ ਰੁਚਿਕਾ ਗੰਨਾ।

ਸ਼੍ਰੋਤਾ 91.2 ਮੈਗਾਹਰਟਸ ਤੇ ਤੁਸੀਂ ਹੋ ਇਸ ਸਮੇਂ ਰੇਡੀਓ ਗੁੰਜਨ ਧਰਮਸ਼ਾਲਾ ਦੇ ਨਾਲ। ਮੈਂ ਤੁਹਾਡੀ ਰੇਡੀਓ ਦੋਸਤ ਪਿੰਕੀ ਤੇ ਮੇਰੇ ਨਾਲ ਤੁਸੀਂ ਕਾਰਜਕ੍ਰਮ ਇੰਜੋਏ ਕਰਨਾ ਹੈ ਅੱਜ ਪੰਜਾਬੀ ਗੀਤਾਂ ਦਾ ਕਾਰਜਕ੍ਰਮ। ਜੀ ਹਾਂ ਸ਼੍ਰੋਤਾ, ਆਓ ਸੁਣਦੇ ਨੇ ਕਾਰਜਕ੍ਰਮ ਦਾ ਸਭ ਤੋਂ ਪਹਿਲਾਂ ਪੰਜਾਬੀ ਗੀਤ।

ਸ੍ਰੋਤਾ 91.2 ਮੈਗਾਹਰਟਜ਼ ਤੇ ਤੁਸੀਂ ਬਣੇ ਹੋਏ ਹੋ ਰੇਡੀਓ ਗੁੰਜਨ ਧਰਮਸ਼ਾਲਾ ਦੇ ਨਾਲ ਤੇ ਇੰਜੋਏ ਕਰ ਰਹੇ ਹੋ ਪੰਜਾਬੀ ਗੀਤਾਂ ਦਾ ਕਾਰਜਕ੍ਰਮ।

ਦੋਸਤੋ ਮੈਂ ਤੁਹਾਡੀ ਰੇਡੀਓ ਦੋਸਤ ਪਿੰਕੀ ਤੇ ਮੇਰੇ ਨਾਲ ਤੁਸੀਂ ਕਾਰਜਕ੍ਰਮ ਇੰਜੋਏ ਕਰ ਰਹੇ ਹੋ ਪੰਜਾਬੀ ਗੀਤਾਂ ਦਾ ਕਾਰਜਕ੍ਰਮ ਰੇਡੀਓ ਗੁੰਜਨ ਧਰਮਸ਼ਾਲਾ ਤੇ 91.2 ਮੈਗਾਹਰਟਜ਼ ਤੇ।

ਸ੍ਰੋਤਾ 91.2 ਮੈਗਾਹਰਟਸ ਤੇ ਤੁਸੀਂ ਬਣੇ ਹੋਏ ਹੋ ਰੇਡੀਓ ਗੁੰਜਨ ਧਰਮਸ਼ਾਲਾ ਦੇ ਨਾਲ ਤੇ ਇੰਜੋਏ ਕਰ ਰਹੇ ਹੋ ਪੰਜਾਬੀ ਗੀਤਾਂ ਦਾ ਕਾਰਜਕ੍ਰਮ।

ਦੋਸਤੋ ਮੈਂ ਤੁਹਾਡੀ ਰੇਡੀਓ ਦੋਸਤ ਪਿੰਕੀ ਤੇ ਮੇਰੇ ਨਾਲ ਤੁਸੀਂ ਕਾਰਜਕ੍ਰਮ ਇੰਜੋਏ ਕਰ ਰਹੇ ਹੋ ਪੰਜਾਬੀ ਗੀਤਾਂ ਦਾ ਕਾਰਜਕ੍ਰਮ ਰੇਡੀਓ ਗੁੰਜਨ ਧਰਮਸ਼ਾਲਾ ਤੇ 91.2 ਮੈਗਾਹਰਟਜ਼ ਤੇ।